0: ਤੋ ਵੋਡਾਫੋਨ ਮੇਕਅਪ ਅਲਾਇੰਸ ਸੀਮੰਦ ਕਾਬੋਂ ਨਿਕਾਲੇ ਕੋ ਦਿਖਾਣਾ ਬੋਂ ਕਰਕੇ ਕਨੋ ਆਨੇ ਕੇ ਤੇ ਫਾਈਵ ਅਪ ਯੋਨ ਤੇ ਜਨੇ ਬੁਇੰਦਾਰਾ ਕੇ ਜਨੇ ਮੇ ਬੁਇੰਦਾਰਾ ਦੇ ਰੀਚਾਰਜ ਤੇ ਫੋਰ ਅਪ ਯੋਨ ਦੇ ਬੁਇੰਦਾਰਾ ਤੇ ਥਰੀ ਅਪ ਯੋਨ ਦੇ ਬੁਇੰਦਾਰਾ ਕੇ ਤੇ ਮੇ ਦੋ ਬੁਇੰਦਾਰਾ ਦੇ ਰੀਚਾਰਜ ਆ ਤੇ ਟੂ ਅਪ ਯੋਨ ਦੇ ਵੋਵਾ ਕੇ ਤੇ ਤੇ ਬੁਇੰਦਾਰਾ ਨੋ ਕੋ ਦੋ ਬੁਇੰਦਾਰਾ ਆ ਨੈਟ ਮਨੀ ਯੂ ਬੁਕਿੰਗ ਦੋ ਬੁਇੰਦਾਰਾ ਆ ਤੇ ਤੇ ਬੁਇੰਦਾਰਾ ਇਨ ਅ ਬੈਨ ਡੈਨ ਦੋ ਵਨ ਦੇ ਬੋਂ ਯੋ ਨੋ ਵਨ ਰੀਚਾਰਜ ਇਨ ਅ ਬੈਨ ਡੈਨ ਵੋਵਾ ਦੇ ਬੋਂ ਤੇ ਤੇ ਬੁਇੰਦਾ ਆ ਤੇ ਬੁਇੰਦਾ ਦੋ ਵਨ ਰੀਚਾਰਜ ਇਨ ਅ ਬੈਨ ਡੈਨ ਯੂ ਬੁਕਿੰਗ ਲੋ ਵਾ ਦੇ ਬੋਂ ਆ ਵਾਈ ਦੇ ਬੁਇੰਦਾਰਾ ਯੂ ਬੁਕਿੰਗ ਇਸ਼ੂ ਵਾ ਦੇ ਬੋਂ ਆ ਵਾਈ ਕਰਜੋ ਨਾ ਰਿਕੀ ਅਰਜ ਦੇ ਬੁਇੰਦਾਰਾ ਆ ਤੇ ਨੇ ਬੁਇੰਦਾਰਾ ਦੇ ਰੀਚਾਰਜ ਅਰ ਨਾ ਕੋਨਾ ਨੇ ਬੈਨ ਡੈਨ ਇਨ ਅਨ ਤੇ ਬੁਇੰਦਾ ਦੇ ਬੋਂ ਇਰੀ ਬੋ ਰੋਈ ਅ ਤੇ ਕੋਨਾ ਖੈਰਾ ਕਿ ਨੋ ਯੇ ਨਾ ਨਿਕਲ ਨਾ ਕਿਨ ਨਾ ਦੇ ਮੇਕਾ ਪੋਨਾਂਸਾ
1: Inanun te wana de bon. Orang kai star de wana de wana de wana de bon. Ibu kini kena nam de bon roy gay. Iri semua akhir pun akan ikut nak roy gay. One phone.